ਕਿਨੀ ਤਿਆਰ ਕਿੱਥੇ ਚੱਲੀ ਘਰ ਤੋਂ ਬਾਹਰ ਤੈਨੂੰ ਕੀਦਾ ਇੰਤਜ਼ਾਰ ਬੇਬੀ ਗਰਲ ਬੇਬੀ ਗਰਲ।